0: ਬਈ ਅੱਜ ਫੇਰ
1: ਜਾ ਯਾਰ ਕੰਮ ਕਰ।
2: ਕਾਲਜ ਦੇ
3: ਕਿਤਨੀ ਬਾਰ ਬੋਲਾ ਹੈ ਕਾਲਜ ਨਹੀਂ ਯੂਨੀਵਰਸਿਟੀ।